ਪੈਣੋ ਦਿਖਾਂ ਜਲੂ ਹਾਂ ਸਸ਼ਕਤ ਮਹਿਲਾ ਹੋਣੇ ਦੀ ਗੱਲ ਕਰਦੇ ਤਾਂ ਅਕਸਰ ਹਾਂ ਦੀ ਨਜ਼ਰ ਜਾਂਦੀ ਪਈ ਹਾਂ ਸ਼ਹਿਰਾਂ ਦੀਆਂ ਮਹਿਲਾ ਦੀ ਗੱਲ ਕਰਦੇ ਆ ਸ਼ਹਿਰਾਂ ਪਾਸੇ ਹੀ ਆਉਂਦੇ ਆ ਧਿਆਨ ਚਲੀ ਜਾਂਦਾ ਵੀ ਸਹੀ ਸਸ਼ਕਤ ਹਨ ਪਰ ਐਸਾ ਬਿਲਕੁਲ ਨਹੀਂ ਹੈ ਹੁਣ ਹਾਂ ਦੇ ਗ੍ਰਾਂ ਵਿੱਚ ਵੀ ਹਾਂ ਦੀਆਂ ਪੈਣਾਂ ਹਾਂ ਦੀਆਂ ਮਹਿਲਾ ਜਿਹੜੀਆਂ ਨੇ ਸਭ ਬੜੀਆਂ ਬੋਲੇ ਇੱਕ ਜਿਹੀਆਂ ਗਲਾਂਦੇ ਨਾ ਸੁਪਰ ਵੂਮੈਨ ਬਣ ਚੁੱਕੀਆਂ ਵੀ ਸਹਿ ਕਿਸੇ ਵੀ ਪਾਸੇ ਕਿਸੇ ਵੀ ਕੰਮੇ ਵਿੱਚ ਘੱਟ ਨਹੀਂ ਹਨ ਕੰਨੇ ਇੱਕ ਹੱਥੇ ਸਹਿ ਘਰੇ ਸੰਭਾਲਦੀਆਂ ਦੂਏ ਹੱਥੇ ਸਹਿ ਆਪਣਾ ਪੂਰਾ ਖੇਤੀਬਾੜੀ ਦਾ ਕੰਮ ਸੰਭਾਲਦੀਆਂ ਕੰਨੇ ਫਿਰ ਵੀ ਤਿੰਨਾਂ ਦੇ ਚਿਹਰੇ ਪਰ ਕਿਤਨਾ ਨੂਰ ਹੁੰਦਾ ਕਿਤਨਾ ਖੁਸ਼ੀ ਹੁੰਦੀ ਕਜੋ ਕਿ ਇੱਥੇ ਹਰ ਕੰਮ ਆਪਣੇ ਦਿਲ ਨੇ ਕਰਦੀਆਂ ਤਿੰਨੋਂ ਥਕਾਨ ਸਹਿ ਕੁੱਥੇ ਵੀ ਨਜ਼ਰ ਨਹੀਂ ਆਉਂਦੀ ਕੰਨੇ ਆਹ ਆਪਣੇ ਕਾਰਿਕ੍ਰਮ ਮਿੰਜਰਾਂ ਦੇ ਮਾਧਿਅਮ 'ਤੇ ਵੀ ਤਿੰਨਾਂ ਸਾਰੀਆਂ ਜੋ ਸਲਾਮ ਕਰਦੇ ਨੇ ਕੰਨੇ ਜਿਹੜੀਆਂ ਆਹ ਦੀਆਂ ਗ੍ਰਾਂ ਦੀਆਂ ਭੈਣਾਂ ਨੇ ਤਿੰਨਾਂ ਦਾ ਹੁਨਰ ਹੈ ਸਹਿ ਬੋਲਦਾ ਕਜੋ ਕਿ ਅੱਜ ਕੋਈ ਵੀ ਕੰਮ ਹੈ ਜਿਵੇਂ ਹਾਂ ਪਹਿਲੇ ਵੀ ਗਲਾਇਆ ਬਈ ਸਹਿ ਹਰ ਕੰਮ ਵਿੱਚ ਅੱਗੇ ਬੜੀ ਚੜੀ ਕੇ ਭਾਗ ਲੈ ਦੀਆਂ ਦੇਖਾ ਕੱਪੜਿਆਂ ਸੀਣੇ ਦੀ ਗੱਲ ਹੋਵੇ ਤਾਂ ਸਹਿ ਪੂਰਾ ਟੇਲਰ ਮਾਸਟਰ ਬਣੀ ਆ ਦੂਆ ਸਹਿ ਜਿਵੇਂ ਬਿਊਟੀ ਪਾਰਲਰ ਦਾ ਕੰਮ ਹੋਵੇ ਜਿੱਥੋਂ ਵੀ ਸਹਿ ਪੂਰਾ ਪੂਰਾ ਆਪਣਾ ਹੁਨਰ ਦੱਸਾ ਦੀਆਂ ਇਸ ਦੇ ਕੰਨੇ ਕੰਨੇ ਡੇਅਰੀ ਦਾ ਕੰਮ ਹੋਵੇ ਜਾਂ ਫਿਰ ਕੋਈ ਹੋਰ ਕੰਮ ਹੋਵੇ ਖੇਤੀਬਾੜੀ ਦਾ ਵੀ ਕੋਈ ਕੰਮ ਹੋਵੇ ਤਾਂ ਜਿੱਥੋਂ ਵੀ ਸਹਿ ਪਿੱਛੇ ਨਹੀਂ ਹਨ ਕੰਨੇ ਬੜੇ ਅੱਛੇ ਤਰੀਕੇ ਨੇ ਆਪਣਾ ਸਹਿ ਕਿਰਦਾਰ ਨਿਭਾ ਦੀਆਂ ਕੰਨੇ ਇੱਕ ਗੱਲ ਇਹ ਹੈ ਵੀ ਮਹਿਲਾ ਕਦੀ ਵੀ ਆਪਣੇ ਆਪੇ ਕਮਜ਼ੋਰ ਨਾ ਸਮਝੇ ਕਿ ਮੈਂ ਇਹ ਕੰਮ ਨਹੀਂ ਕਰ ਸਕਦੀ ਅਗਰ ਇਨਸਾਨ ਚਾਹੇ ਤਾਂ ਸਹਿ ਕਿਸੇ ਵੀ ਕੰਮੇ ਉਜਾਲੂ ਹੱਥ ਪਾਈਦਾ ਤਾਂ ਸਹਿ ਕੰਮ ਹਮੇਸ਼ਾ ਤਿੰਨਾਂ ਦਾ ਪੂਰਾ ਹੁੰਦਾ ਤਾਂ ਇਹਨਾਂ ਹੀ ਗੱਲਾਂ ਬਾਤਾਂ ਸੌਗੀ ਸੌਗੀ ਅੱਜ ਹਾਂ ਰੌਣਕਾਂ ਦੀ ਬਿਲਕੁਲ ਵੀ ਕਮੀ ਨਹੀਂ ਰੱਖਣੀ ਹੈ ਕਜੋ ਕਿ ਆਹ ਦੀਆਂ ਮਹਿਲਾਂ ਇਸ ਵਕਤ ਜ਼ਿਆਦਾਤਰ ਆਪਣੇ ਰਸੋਈ ਦੇ ਕੰਮਾਂ ਕਾਰਾਂ ਲੱਗੀਆਂ ਨੇ ਕਹਿੰਦੇ ਹਾਂ ਦੇ ਕਾਰਿਕ੍ਰਮ 'ਚ ਵੀ ਸੁਣਾ ਦੀਆਂ ਤਾਂ ਆਹ ਨਹੀਂ ਚਾਹੁੰਦੇ ਵੀ ਸਹਿ ਰਸੋਈ ਦੇ ਜਲੂ ਸਹਿ ਰੋਟੀ ਰਸੋਈ ਦਾ ਕੰਮ ਕਰਨ ਤਾਂ ਸਹਿ ਜ਼ਰਾ ਵੀ ਬੋਰ ਹੋਣ ਤਾਂ ਸੌਗੀ ਸੌਗੀ ਸਹਿ ਆਪਣਾ ਜਿਹੜਾ ਕਾਰਿਕ੍ਰਮ ਹੈ ਸਹਿ ਰੇਡੀਓ ਦੇ ਮਾਧਿਅਮ 'ਤੇ ਸੁਣਦੀਆਂ ਰਹਿਣ ਤਾਂ ਕਿ ਤਿੰਨਾਂ ਦੇ ਕੰਮੇ ਵਿੱਚ ਤਿੰਨਾਂ ਦਾ ਇੱਕ ਹੋਰ ਆ ਜਿਹੜਾ ਆਨੰਦ ਹੈ ਸਹਿ ਮਹਿਸੂਸ ਕਰਨ ਆਵਾ ਫਿਰ 'ਤੇ ਸੁਣਦੇ ਇੱਕ ਮਿੱਠਾ ਦਿਆ ਲੋਕ ਗੀਤ।

ਭੈਣੋ ਤੂੰ ਹਾਂ ਸੁਣਾ ਦੀਆਂ ਬੋਲੇ ਪਈ ਜਲੀ ਜਾਂਦਾ ਸਹੁਰਿਆਂ ਦਾ ਦੇਸ ਪਰ ਦੇਖਾਂ ਪਹਿਲੇ ਦੀਆਂ ਗੱਲਾਂ ਕੁਛ ਹੋਰ ਥੀਆਂ ਤਾਲੂ ਧੀਆਂ ਬੇਟੀਆਂ ਬੜੀਆਂ ਦੂਰ ਦੂਰ ਦਿੱਤੀਆਂ ਹੁੰਦੀਆਂ ਥੀਆਂ ਤਾਂ ਕਈ ਕਈ ਦਿਨ ਤਿੰਨਾਂ ਉਹ ਆਪਣੇ ਮਾਂ ਪਿਓ ਦੀ ਆਪਣੇ ਪਿਓਕਿਆਂ ਦੀ ਯਾਦ ਸਤਾਉਂਦੀ ਰਹਿੰਦੀ ਥੀ ਕਨੇ ਤਾਲੂ ਸਾਹਿਬ ਬੋਲਦੇ ਨਾ ਰੋਕਾਂ ਬੰਦੀਆਂ ਵੀ ਬੜੀਆਂ ਹੁੰਦੀਆਂ ਥੀਆਂ ਤਾਂ ਸਾਹਿਬ ਕਈਆਂ ਕਈਆਂ ਗੱਲਾਂ ਪਰ ਆਪਣੇ ਘਰ ਦਿਆਂ ਆਪਣੇ ਮਾਂ ਪਿਓ ਜੋ ਯਾਦ ਕਰਦੀਆਂ ਥੀਆਂ ਕਨੇ ਆਪਣੇ ਦਿਲੇ ਜੋ ਬੋਲਿਆ ਦਿਲੇ ਦੇ ਦੁੱਖੜੇ ਤਿੰਨਾਂ ਸਹਿ ਕੁਛ ਸੁਣਾ ਨਹੀਂ ਸਕਦੀਆਂ ਥੀਆਂ ਪਰ ਹੁਣ ਸਹਿ ਵਕਤ ਬਦਲੀ ਚੁੱਕਿਆ ਉਹਨਾਂ ਦੀਆਂ ਭੈਣਾਂ ਪੂਰੀ ਤਰ੍ਹਾਂ ਆਜ਼ਾਦ ਹਨ ਆਪਣੀਆਂ ਮਰਜ਼ੀਆਂ ਦਾ ਤਿੰਨਾਂ ਖਾਣਾ ਕਨੇ ਆਪਣੀਆਂ ਮਰਜ਼ੀਆਂ ਦਾ ਤਿੰਨਾਂ ਪਹਿਨਣਾ ਕਨੇ ਅੱਛਾ ਲੱਗਦਾ ਕਿ ਜੋ ਕਿ ਆਹਾਂ ਦੀ ਨਾਰੀ ਹੁਣ ਪੂਰੀ ਤਰ੍ਹਾਂ ਸਸ਼ਕਤ ਹੋ ਚੁੱਕੀ ਹੋਵੇ ਕਨੇ ਆਧੁਨਿਕ ਤਰੀਕਿਆਂ ਜੋ ਅਪਣਾ ਦੀ ਹੈ ਕਨੇ ਦੇਖਾਂ ਨੌਕਰੀਆਂ ਚਾਕਰੀਆਂ ਵੀ ਕਰਾ ਦੇ ਖੇਤੀਬਾੜੀ ਵੀ ਕਰਾ ਦੀ ਬਾਲ ਬੱਚੇ ਵੀ ਸੰਭਾਲਾ ਦੀਆਂ ਕਨੇ ਖੂਬ ਪੜ੍ਹਾ ਦੀਆਂ ਵੀ ਹਨ ਕਨੇ ਗੱਲ ਕਰੀਏ ਸਮੇਂ ਦੀ ਤਾਂ ਸਮੇਂ ਵੀ ਤਿੰਨਾਂ ਪੂਰਾ ਆਪਣਾ ਸਾਬੇ ਕਿਤਾਬੇ ਨੇ ਐਸਾ ਸੰਭਾਲਿਆ ਬਈ ਕੁਛ ਵਕਤ ਤਿੰਨਾਂ ਘਰ ਦਾ ਕੰਮ ਕਰਨਾ ਹੈ ਕੁਛ ਵਕਤ ਤਿੰਨਾਂ ਬੱਚਿਆਂ ਜੋ ਸਮੇਂ ਦੇਣਾ ਹੈ ਕਿਵੇਂ ਤਿੰਨਾਂ ਘਰ ਦੇ ਬਜ਼ੁਰਗਾਂ ਇਹ ਸਮੇਂ ਦੇਣਾ ਹੈ ਤਾਂ ਹਰ ਗੱਲ ਜੋ ਤਿੰਨਾਂ ਬੜੇ ਹਿਸਾਬ ਕਿਤਾਬ ਨੇ ਰੱਖਿਆ ਤਾਂ ਕਿ ਘਰ ਵਿੱਚ ਕੋਈ ਐਸੀ ਗੱਲ ਨਾ ਹੋਵੇ ਘਰ ਵਿੱਚ ਕੋਈ ਦੁਖੀ ਹੋਣਾ ਵੀ ਨਹੀਂ ਚਾਹੀਦਾ ਕਿਉਂ ਕਿ ਜਿਹੜੀ ਮਹਿਲਾ ਹੁੰਦੀ ਸੀ ਇਹੀ ਘਰ ਦਾ ਇੱਕ ਮੁੱਖ ਹਿੱਸਾ ਹੁੰਦੀ ਬਾਕੀ ਬੋਲਦੇ ਮਰਦ ਭਾਈ ਵੀ ਕਮਾਉਂਦੇ ਲੇਕਿਨ ਤਿੰਨਾਂ ਸਿਰਫ ਕਮਾਉਣਾ ਕਨੇ ਘਰ ਆਉਣਾ ਕਨੇ ਆਰਾਮ ਕਰਨਾ ਲੇਕਿਨ ਆਹਾਂ ਦੀਆਂ ਭੈਣਾਂ ਅਗਰ ਸਹਿ ਕੁਥੀ ਨੌਕਰੀ ਚਾਕਰੀ ਵੀ ਕਰਾ ਦੀਆਂ ਕਨੇ ਸੰਝਾ ਸਹਿ 5 ਵਜੇ ਘਰ ਵੀ ਪੁੱਜ ਗਈਆਂ ਤਾਂ ਵੀ ਸਹਿ ਆਈ ਕਰੀ ਤਿੰਨਾਂ ਦੇ ਨਾਂ ਸਿਰੇ ਪਰ ਬੋਲਿਆ ਜ਼ਰਾ ਵੀ ਥਕਾਵਟ ਵਾਲੀ ਕੋਈ ਗੱਲ ਨਹੀਂ ਹੁੰਦੀ ਕਜੋ ਕਿ ਜੇ ਸਹਿ ਥੱਕਣਾ ਲੱਗੀ ਪਈਆਂ ਤਾਂ ਪੂਰੇ ਪਰਿਵਾਰ ਦਾ ਜਿਹੜਾ ਕੰਮ ਹੈ ਸਹਿ ਸਾਰਾ ਵਿਗੜੀ ਆਉਣਾ ਕਨੇ ਆਹਾਂ ਜੋ ਵੀ ਤਿੰਨਾਂ ਉਹ ਸਮਝਣਾ ਚਾਹੀਦਾ ਕਜੋ ਕਿ ਕਈ ਵਾਰੀ ਐਸਾ ਹੋ ਜਾਂਦਾ ਬਈ ਕਿਸੇ ਵਾਰ ਘੜੀਆ ਮਨ ਨਹੀਂ ਠੀਕ ਹੋਇਆ ਜਾਂ ਤਬੀਅਤ ਨਹੀਂ ਠੀਕ ਹੋਇਆ ਤਾਂ ਘਰ ਦੇ ਜਿਹੜੇ ਬਾਕੀ ਸਦੱਸ ਹਨ ਤਿੰਨੇ ਵੀ ਥੋੜ੍ਹਾ ਸਮਝਣਾ ਚਾਹੀਦਾ ਵੀ ਸ਼ਾਇਦ ਅੱਜ ਜਾਨ ਠੀਕ ਨਹੀਂ ਹੋਊਗੀ ਜਾਂ ਤਬੀਅਤ ਠੀਕ ਨਹੀਂ ਹੋਊਗੀ ਤਾਂ ਇਸਾ ਗੱਲਾਂ ਉਹ ਚਾਹੇ ਸਹਿ ਸਸੁਰਾਲ ਪਕਸ਼ ਹੈ ਚਾਹੇ ਮਾਇਕਾ ਪਕਸ਼ ਹੈ ਤਿੰਨਾਂ ਸਾਰਿਆਂ ਨੂੰ ਸਮਝਣਾ ਚਾਹੀਦਾ ਵੀ ਦੇਖਾਂ ਅੱਜ ਥੋੜ੍ਹਾ ਜਿਹਾ ਕੰਮੀ ਵਿੱਚ ਆਹਾਂ ਵੀ ਹੱਥ ਵਟਾਈ ਦੇਣ ਇਸ 'ਤੇ ਕੀ ਹੁੰਦਾ ਪਿਆਰ ਬਣੀ ਰਹਿੰਦਾ ਕਨੇ ਮਿਲੀ ਜੁਲੀ ਕੇ ਕੰਮ ਕਰਨੇ 'ਤੇ ਮੇਰੇ ਹਿਸਾਬ ਨਾਲ ਤਾਂ ਕੋਈ ਘਾਟਾ ਨਹੀਂ ਹੈ ਬਲਕਿ ਆਪਸ ਵਿੱਚ ਜਿਹੜਾ ਇੱਕ ਲਗਾਵ ਹੈ ਸਹਿ ਵੀ ਵੱਧਦਾ ਕਨੇ ਕੰਮ ਵੀ ਬੜੀ ਆਸਾਨੀਆਂ ਨੇ ਹੋ ਜਾਂਦਾ ਤਾਂ ਦੇਖਾ ਸਮੇਂ ਦਾ ਪਤਾ ਨਹੀਂ ਚੱਲਦਾ ਕਿ ਜੋ ਕਿ ਕਾਰਿਕ੍ਰਮ ਇਤਨਾ ਪਿਆਰਾ ਹੈ ਆਪਣੀਆਂ ਭੈਣਾਂ ਨੇ ਰੂਬਰੂ ਆਉਣਾ ਹੁੰਦਾ ਕਨੇ ਅਗਲੇ ਜਿਹੜਾ ਐਤਵਾਰ ਆਉਣਾ ਹੈ ਪੂਰੀ ਕੋਸ਼ਿਸ਼ ਰਹਿਣੀ ਹੈ ਵੀ ਆਪਣੀਆਂ ਭੈਣਾਂ ਨੇ ਅਸਾਂ ਫੋਨੇ ਵਿੱਚ ਗੱਲ ਕਰਨੀ ਹੈ ਤਾਂ ਤੁਸੀਂ ਜ਼ਰੂਰ ਤਿਆਰ ਰਹਿੰਦੇ ਹੋ ਭਈ ਹਾਂ ਇਸ ਕਾਰਿਕ੍ਰਮ ਨਾਲ ਜੁੜਨਾ ਹੈ ਕਾਰਿਕ੍ਰਮ ਮਿੰਜਰਾ ਹੈ ਤੁਹਾਨੂੰ ਦਾ ਆਪਣਾ ਕਾਰਿਕ੍ਰਮ ਹੈ ਕਨੇ ਆਹਾਂ ਦੇ ਤੂੰ ਫੋਨ ਕਰੀਕੇ ਤੂੰ ਆਪਣੇ ਮਨੇ ਦੀਆਂ ਆਹ ਕਨੇ ਗੱਲਾਂ ਕਰਨੀਆਂ ਨੇ ਬਾਂਕੇ ਬਾਂਕੇ ਲੋਕ ਗੀਤ ਵੀ ਸੁਣਨੇ ਨੇ ਪਰ ਅੱਜ ਅਸਾਂ ਕਿਸੇ ਕਾਰਨ ਮਜਬੂਰ ਥੇ ਤੁਹਾਨੂੰ ਫੋਨੇ ਪਰ ਗੱਲ ਨਹੀਂ ਕਰੀ ਸਕੇ ਤਾਂ ਅੱਜ ਮੈਂ ਤੁਹਾਨੂੰ ਆਪਣੇ ਹਿਸਾਬ ਨੇ ਆਪਣੇ ਆਪਣੀ ਭੈਣਾਂ ਦੇ ਮਤਲਬ ਇਹ ਗੱਲਾਂ ਕੀਤੀਆਂ ਨੇ ਕਨੇ ਉਮੀਦ ਕਰਨੀ ਹੈ ਤੁਹਾਨੂੰ ਪਸੰਦ ਵੀ ਆਈਆਂ ਹੋਣੀਆਂ ਨੇ ਘੜੀਏ ਦੀ ਸੂਈਆਂ ਬੋਲਾਂ ਦੀਆਂ ਪਈ ਹੁਣ ਸਮੇਂ ਥੋੜ੍ਹਾ ਘਟਦਾ ਚੱਲਿਆ ਤਾਂ ਤੁਹਾਨੂੰ ਚੱਲਦੇ ਚੱਲਦੇ ਫਿਰ ਤਾਂ ਸੁਣਾਉਣਾ ਇੱਕ ਮਿੱਠਾ ਦਿਆ ਲੋਕ ਗੀਤ ਕਨੇ ਆਪਣੀ ਸਖੀ ਲਕਸ਼ਮੀ ਦੋ ਜਣੀ ਤੁਹਾਂ ਅਨੁਮਤੀ ਅੱਛਾ ਜੀ ਜੈ ਹਿੰਦ।